0: ਖੁਸ਼ੀਆਂ ਦਾ ਵੇਲਾ ਆਇਆ। ਬ੍ਰੈਂਪਟਨ ਸਵੀਟ ਫੈਕਟਰੀ ਦਾ ਲਾਈਵ ਫੂਡ ਟਰੱਕ ਮਹਿਮਾਨ ਨਵਾਜ਼ੀ ਲਈ ਤੁਹਾਡੇ ਵੇਲੇ ਆਇਆ।
1: ਬ੍ਰੈਂਪਟਨ ਸਵੀਟਸ ਫੈਕਟਰੀ ਲਾਈਵ ਟਰੱਕ ਤੋਂ 100% ਦੀ ਕੇਟਰਿੰਗ ਕਰਵਾਓ ਸਿਰਫ $2,000 ਵਿੱਚ,
0: ਜਿਸ ਵਿੱਚ ਮਿਲੇਗਾ ਤਾਜ਼ਾ ਸਵਾਦਲਾ ਵੈਜ ਖਾਣਾ, ਚਾਹ, 3 ਸਨੈਕਸ, 3 ਸਬਜ਼ੀਆਂ, ਰਾਈਸ ਰਾਇਤਾ, ਨਾਨ ਸੈਲਡ, ਡਿਜ਼ਰਟ ਤੇ ਅਸੋਰਟਿਡ ਸਵੀਟਸ।
1: ਹੁਣੇ ਕਾਲ ਲਗਾਓ ਤੇ ਬ੍ਰੈਂਪਟਨ ਸਵੀਟਸ ਫੈਕਟਰੀ ਦਾ ਲਾਈਵ ਫੂਡ ਟਰੱਕ ਬੁੱਕ ਕਰਵਾਓ। ਅੱਜ ਹੀ ਕਾਲ ਕਮਾਓ 2998883824, 2898083824। ਬ੍ਰੈਂਪਟਨ ਸਵੀਟਸ ਫੈਕਟਰੀ ਦਾ ਲਾਈਵ ਫੂਡ ਟਰੱਕ।
2: On Sina Radio, listen to the latest hits from Bollywood, sparkled with melodies you may have almost forgotten.

0: The auction calendar is full at Ritchie Brothers, and an exciting Ontario regional auction is happening September 16th. Visit their website or Amaranth location to view a wide variety of used equipments and trucks from top brand manufacturers. You won't want to miss this great opportunity. Head to rbauction.com/Toronto to sign up and be ready for the auction. That's rbauction.com/Toronto.
1: ਸਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ
2: ਕ੍ਰਿਮੀਨਲ ਲਾ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਜ਼ਰੂਰੀਏ ਫੋਨ ਕਾਲ ਅਵੇ
1: ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ 416-994-8989 ਵਕੀਲ ਬ੍ਰਿਜਮੋਹਨ

0: ਕ੍ਰਿਮੀਨਲ ਲਾ, ਕਾਰ ਐਕਸੀਡੈਂਟ ਅਤੇ ਇਮੀਗ੍ਰੇਸ਼ਨ ਕੇਸਿਸ ਲਈ ਇੱਕੋ ਹੀ ਨਾਂ, ਮੰਨੇ ਪ੍ਰਮੰਨੇ ਮਸ਼ਹੂਰ ਅਤੇ ਧੜੱਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟ।
1: 416-994-8989 bridgemohan.com।
0: ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ।
2: On Sina Radio, listen to the latest hits from Bollywood, sparkled with melodies you may have almost forgotten.